0: सुर और संगीत साजो आवाज आपका मनपसंद रेडियो चैनल एफएम 101।
1: हर्बल एक्सपर्ट प्रोफेसर सुलेमान दे तिब्बी मशवरे।
2: अस्सलाम वालेकुम सोने पैनप्रो, बहुत सारियां दुआवां ते सेहत बारे बहुत चंगीयां गल्लां दे नाल तुहाडी मेज़बान साइमा तुहाडे नाल हैगी ए ते नाल सलाम पेश करदी ए। सोनी भैन भ्राओ, हमेशा वांगू अज भी तुहानू मिलणगे सेहत बारे चंगे चंगे मशवरे साडे मुल्क दे मशहूर ते नामी ग्रामी तबीब जनाब प्रोफेसर सुलेमान साहब, जिन्हां कोलों अमरीका, बरतानिया, फ्रांस, जर्मनी, आस्ट्रेलिया ते अरब मुल्कां दे मरीज भी इलाज करवा रहे ने। सोनी भैन भ्राओ, प्रोफेसर सुलेमान ने शुगर, जोड़ां दी पीड़, ब्लड प्रेशर, हैपेटाइटिस, अल्सर, मोटापा ते जिगर मेदे दीआं बीमारियां दा कामयाब इलाज लभिया ते इसे लई प्रोफेसर सुलेमान होरां नूं कई वार गोल्ड मैडल ते दूजे इनाम वी दित्ते गए ने। सोने भैन भ्राओ, पहले तुसी लिखो साडा पता ते फोन नंबर ताकि तुसी अपनी बीमारी बारे प्रोफेसर सुलेमान नूं आप ही मिल सको ते मशवरा कर सको। ते लिखो,
1: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160 यानी 042-377-27160। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com।
2: जी भैन भ्राओ, हुण तुसी तैयार हो जाओ क्योंकि मैं तुहाडी मुलाकात करा रही हाँ जनाब प्रोफेसर सुलेमान नाल। सुलेमान साहब जी आया नू ते साडे सारेयां वल्लों बहुत सारा सलाम।
3: वालेकुम असलाम साइमा जी, मैं भी अपने सारे भैन भरावां नू सलाम अर्ज करना वा ते हमेशा वांगू यही दुआ करना कि सोहना रब किसी नवी बीमारी का दुख ना दे।
2: बिल्कुल आमीन। और तुसी अज बड़ी सोहनी गल कीती है कि अल्लाह ताला जेड़ा सब नू अपने अमनो मान च रखे और ताकि जेड़े साढ़े सुनन वाले ने वो तंदुरुस्त रहन। सुलेमान साहब, ये छोटी उम्र दे जेड़े बच्चे हुंदे ने, मेरा मतलब है स्कूल ते कॉलेजां विच पढ़न वाले मुंडे।
3: जी जी।
2: सुलेमान साहब, तुसी ते जानदे ही हो कि स्कूल कॉलेजां विच बाज़े टाइम कुछ भैड़े यार दोस्त भी मिल जांदे ने
3: जी,
2: जिहदे सबब बहुत सारे मसले बन जांदे ने ते कुछ मुंडे बहुत खतरनाक बीमारियां दा भी शिकार हो जांदे ने
3: जी। बिल्कुल।
2: सुलेमान साहब, तुसी ये दसो कि इन्हां बीमारियां दी रोकथाम लई की होना चाहिदा है, क्योंकि ये बच्चे ते साडे मुल्क दी दौलत ने ना।
3: सहमत जी, तुसी बहुत ही चंगा सवाल कीता है ते हर बंदे नूं इस बारे फिक्र भी करनी चाहीदी है। सब तो पहली जिम्मेदारी मां प्यो दी है।
2: बिल्कुल सही।
3: मां प्यो दा फर्ज है कि वह अपने पुत्र ते नज़र रखन कि उहदे यार दोस्त किहो जिहे ने, ਉਹ ਸਕੂਲ ਤੇ ਕਾਲਜ ਵਿੱਚ ਕੀ ਕਿਰਦਾਰ ਕਰਦਾ ਹੈ, ਕਿਹਨੂੰ ਕਿਹਨੂੰ ਮਿਲਦਾ, ਕਿੱਥੇ ਆਉਂਦਾ ਜਾਂਦਾ। ਅਤੇ ਦੂਜੀ ਗੱਲ ਇਹ ਵੇ ਕਿ ਬੱਚੇ ਨੂੰ ਇਲੈਕਟ੍ਰੋਨਿਕ ਮੀਡੀਆ ਦੇ ਗਲਤ ਇਸਤੇਮਾਲ ਤੋਂ ਰੋਕਣ। ਤੀਜੀ ਗੱਲ ਇਹ ਵੇ ਕਿ ਰੱਬ ਨਾ ਕਰੇ ਜੇ ਬੱਚਾ ਬਿਮਾਰ ਹੋ ਜਾਵੇ ਉਹਦੇ ਇਲਾਜ ਵਿੱਚ ਦੇਰ ਨਾ ਕਰਨ, ਕਿਉਂਕਿ ਇਲਾਜ ਵਿੱਚ ਦੇਰ ਨਹੀਂ ਹੋਣੀ ਚਾਹੀਦੀ, ਇਸ ਤਰ੍ਹਾਂ ਬਿਮਾਰੀ ਵੱਧ ਜਾਂਦੀ ਹੈ, ਦੂਜੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ। ਇਸ ਲਈ ਛੇਤੀ ਨਾਲ ਇਲਾਜ ਕਰਾਉਣਾ ਚਾਹੀਦਾ ਹੈ। ਇੱਕ ਗੱਲ ਮੈਂ ਸਹਿਮਾ ਜੀ ਤੁਹਾਨੂੰ ਕਹਾਂਗਾ ਕਿ ਬੱਚਿਆਂ ਨੂੰ ਜਿਹੜਾ ਨਾ ਫੋਸ਼ ਲਿਟਰੇਚਰ, ਖਸੂਸੀ ਤੌਰ 'ਤੇ ਜਿਹੜਾ ਮੈਂ ਕਹਿੰਦਾ ਇਲੈਕਟ੍ਰੋਨਿਕ ਮੀਡੀਆ, ਇਹਨਾਂ ਤੋਂ ਬਚਾਉਣਾ ਚਾਹੀਦਾ। ਅਤੇ ਇੱਕ ਹੋਰ ਗੱਲ ਮੈਂ ਕਹਾਂਗਾ ਕਿ ਨਮਾਜ਼ ਦੇ ਪੰਜ ਗਾਨਾ ਪੜ੍ਹੋ, ਨਮਾਜ਼ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ। ਇਹ ਫਿਰ ਸਾਡੇ ਕੋਲ ਦੁਆਖਾਨੇ 'ਤੇ ਤਸ਼ਰੀਫ ਲਿਆ ਹੁਣ, ਇਸ ਤਰ੍ਹਾਂ ਦਾ ਮੈਂ ਇਨਸ਼ਾਅੱਲਾ ਦਵਾਈ ਇਹਨਾਂ ਨੂੰ ਦੇਵਾਂਗੇ ਕਿ ਦੁਬਾਰਾ ਫਿਰ ਇਹ ਮਰਜ਼ ਇਹਨਾਂ ਨੂੰ ਨਹੀਂ ਰਹੇਗਾ।
2: ਸੁਲੇਮਾਨ ਸਾਹਿਬ, ਤੁਸੀਂ ਮਾਸ਼ਾਅੱਲਾ ਇੰਨੀਆਂ ਚੰਗੀਆਂ ਗੱਲਾਂ ਦੱਸਦੇ ਹੋ ਔਰ ਇੰਨੇ ਸੋਹਣੇ ਮਸ਼ਵਰੇ ਦਿੰਦੇ ਹੋ, ਇਹਦਾ ਤਾਂ ਖੈਰ ਜਵਾਬ ਹੀ ਕੋਈ ਨਹੀਂ, ਨਾ ਇਹਦਾ ਕੋਈ ਮੁੱਲ ਲੇਗਾ। ਲੇਕਿਨ ਮੈਂ ਵੀ ਇੱਥੇ ਇੱਕ ਥੋੜ੍ਹੀ ਜਿਹੀ ਗੱਲ ਵਧਾਉਣਾ ਚਾਹਾਂਗੀ ਕਿ ਸਾਡੇ ਬੱਚਿਆਂ ਨੂੰ ਹੁਣ ਜਿਹੜਾ ਤੁਸੀਂ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕੀਤੀ, ਤੁਸੀਂ ਦੇਖੋ ਸਕੂਲ ਕਾਲਜਾਂ ਦੇ ਬੱਚਿਆਂ ਦੇ ਕੋਲ ਮੋਬਾਈਲ ਹੁੰਦੇ ਨੇ
3: ਜੀ ਜੀ,
2: ਜਿਹੜੇ ਅਸਲ 'ਚ ਸਾਰੀ ਪਰੇਸ਼ਾਨੀਆਂ ਦਾ ਸਬਬ ਬਣੇ ਹੋਏ ਨੇ।
3: ਹਾਂਜੀ ਬਿਲਕੁਲ।
2: ਅਤੇ ਇਹ ਚੀਜ਼ ਬੱਚਿਆਂ ਦੇ ਕੋਲ ਨਹੀਂ ਹੋਣੀ ਚਾਹੀਦੀ।
3: ਹਾਂਜੀ, ਇਹ ਤਾਂ ਮਾਂ ਪਿਓ ਨੂੰ ਚਾਹੀਦਾ ਨਹੀਂ ਉਹ 'ਤੇ ਨਜ਼ਰ ਰੱਖਣ ਆਪਣੇ ਬੱਚੇ 'ਤੇ, ਲੇਕਿਨ ਕੀ ਕਰੇ, ਉਹਨਾਂ ਦੀ ਵੀ ਮਜਬੂਰੀ ਹੈ। ਅੱਜ ਕੱਲ੍ਹ ਤਾਂ ਪਹਿਲੀ ਜਮਾਤ ਦਾ ਬੱਚਾ, ਉਹਦੇ ਕੋਲ ਵੀ ਮੋਬਾਈਲ ਹੈਗਾ, ਉਹ ਵੀ ਘਰ ਫੋਨ ਕਰਕੇ ਦੱਸਦਾ ਜੀ ਮੈਂ ਇਸ ਵਕਤ ਕਿਹੜੀ ਜਗ੍ਹਾ 'ਤੇ ਉੱਥੇਗਾ।
2: ਬਿਲਕੁਲ ਸਹੀ, ਬਿਲਕੁਲ ਸਹੀ। ਔਰ ਹਕੀਮ ਸਾਹਿਬ, ਤੁਸੀਂ ਬੜੀ ਚੰਗੀ ਗੱਲ ਕੀਤੀ ਅਤੇ ਬਹੁਤ ਸੋਹਣੀਆਂ ਗੱਲਾਂ ਤੁਸੀਂ ਹਮੇਸ਼ਾ ਹੀ ਕਰਦੇ ਹੋ ਕਿ ਬੱਚੇ ਤੋਂ ਜਿਹੜਾ ਨਾ ਵੱਧ ਮਾਂ ਪਿਓ ਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਉਹ ਆਪਣੀ ਔਲਾਦ 'ਤੇ ਨਜ਼ਰ ਰੱਖੇ।
3: ਹਾਂਜੀ ਬਿਲਕੁਲ।
2: ਸੁਲੇਮਾਨ ਸਾਹਿਬ, ਇਹੋ ਜਿਹਾ ਇੱਕ ਹੋਰ ਮਸਲਾ ਮੈਂ ਪੜ੍ਹ ਰਹੀ ਹਾਂ ਜਿਹੜਾ ਸ਼ੌਕਤ ਮਹਿਮੂਦ ਹੋਰਾਂ ਲਿਖਿਆ। ਇਹ ਲਿਖਦੇ ਨੇ ਕਿ ਮੇਰਾ ਪੁੱਤਰ ਜਿਹਦੀ ਉਮਰ 21 ਸਾਲ ਹੈ, ਉਹਦੀ ਸਿਹਤ ਬਹੁਤ ਡਿੱਗਦੀ ਜਾ ਰਹੀ ਹੈ, ਹਾਲਾਂਕਿ ਮੈਂ ਉਹਦੀ ਖੁਰਾਕ ਦਾ ਬਹੁਤ ਖਿਆਲ ਰੱਖਣਾ ਵਾਂ, ਪਰ ਉਹਦਾ ਪਿੰਡਾ ਸੁੱਕਦਾ ਹੀ ਜਾ ਰਿਹਾ ਅਤੇ ਲੱਤਾਂ ਅਤੇ ਲੱਕ ਵਿੱਚ ਪੀੜ ਹੁੰਦੀ ਹੈ ਅਤੇ ਭੁੱਖ ਨਹੀਂ ਲੱਗਦੀ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਕੀ ਕਰਾਂ।
3: ਦੇਖੋ ਸਹਿਮਾ ਜੀ ਇਹ ਕਿੰਨੇ ਅੱਛੇ ਵਾਲਦੈਨ ਨੇ ਜਿਹੜੇ ਆਪਣੀ ਔਲਾਦ ਦਾ ਖਿਆਲ ਰੱਖਦੇ ਨੇ।
2: ਬਿਲਕੁਲ ਜੀ,
3: ਹਾਂਜੀ। ਅਤੇ ਮੈਂ ਇਹਨਾਂ ਨੂੰ ਗੱਲ ਕਹਾਂਗਾ ਕਿ ਸ਼ੌਕਤ ਭਾਈ, ਜੇ ਤੁਹਾਡੇ ਵਾਂਗੂ ਹਰ ਮਾਂ ਪਿਓ ਆਪਣੇ ਬੱਚੇ 'ਤੇ ਨਜ਼ਰ ਰੱਖੇ ਤਾਂ ਇਹੋ ਜਿਹੀ ਖਤਰਨਾਕ ਬਿਮਾਰੀਆਂ ਨੂੰ ਡੱਕਿਆ ਜਾ ਸਕਦਾ ਹੈ।
2: ਬਿਲਕੁਲ ਸਹੀ।
3: ਮੇਰੇ ਭਾਈ, ਤੁਸੀਂ ਆਪਣੇ ਪੁੱਤਰ ਦੀ ਜੋ ਹਾਲਤ ਲਿਖੀ ਹੈ ਉਹ ਫਿਕਰ ਵਾਲੀ ਹੈ, ਜਿਹਦੇ ਸਬਬ ਅਸਾਬ ਅਤੇ ਪੱਠੇ ਕਮਜ਼ੋਰ ਹੋ ਜਾਂਦੇ ਨੇ, ਨਜ਼ਰ ਡਿੱਗ ਜਾਂਦੀ ਹੈ ਅਤੇ ਵੱਡੀ ਉਮਰ ਤੋਂ ਪਹੁੰਚਣ ਤੋਂ ਪਹਿਲਾਂ ਹੀ ਬੰਦੇ ਵਿੱਚ ਤਾਕਤ ਨਹੀਂ ਰਹਿੰਦੀ। ਮੇਰੇ ਭਾਈ, ਇਹਦਾ ਸਾਡੇ ਕੋਲ ਕਾਮਯਾਬ ਮੁਕੰਮਲ ਅਤੇ ਮੁਅੱਸਰ ਇਲਾਜ ਮੌਜੂਦ ਹੈ ਅਤੇ ਮੈਂ ਉਹੀ ਕਹਾਂਗਾ ਕਿ ਮੇਰੇ ਭਾਈ ਤੁਸੀਂ ਕਿਸੇ ਦਿਨ ਆਪਣੇ ਪੁੱਤਰ ਨੂੰ ਲੈ ਕੇ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਮੈਂ ਉਹਦਾ ਮੁਆਇਨਾ ਕਰਕੇ ਕੁਝ ਚੰਗੀ ਜਿਹੀ ਦਵਾ ਲਿਖ ਦਿਆਂਗਾ ਜਿਹਦੇ ਨਾਲ ਰੱਬ ਨੇ ਚਾਹਿਆ ਅਤੇ ਉਹਦੀ ਇਹ ਤਕਲੀਫ ਬਿਲਕੁਲ ਦੂਰ ਹੋ ਜਾਏਗੀ।
2: ਇਨਸ਼ਾਅੱਲਾ, ਇਨਸ਼ਾਅੱਲਾ ਜੀ। ਸੁਲੇਮਾਨ ਸਾਹਿਬ, ਅਗਲੀ ਈਮੇਲ ਤੁਹਾਡੀ ਇੱਕ ਭੈਣ ਹੋਰਾਂ ਲਿਖੀ ਹੈ।
3: ਅੱਛਾ,
2: ਇਹਨਾਂ ਨੂੰ ਦੋ ਮਸਲੇ ਨੇ।
3: ਕਿਹੜੇ ਕਿਹੜੇ ਨੇ?
2: ਇਹ ਲਿਖਦੇ ਨੇ ਕਿ ਮੈਂ ਤਿੱਕੇ, ਕਬਾਬ, ਨਿਹਾਰੀ ਤੇ ਬਿਰਿਆਨੀ। ਇਹ ਆਉਂਦੀਆਂ ਨੇ ਕਿ ਜੀ ਨਿਹਾਰੀ ਤੇ ਬਿਰਿਆਨੀ ਬਹੁਤ ਹੀ ਸ਼ੌਕ ਨਾਲ ਖਾਂਦੀ ਹਾਂ, ਮੇਰਾ ਜਿਸਮ ਬਹੁਤ ਮੋਟਾ ਹੋ ਗਿਆ ਤੇ ਇਹਦੇ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਵੀ ਹੈ। ਸੁਲੇਮਾਨ ਸਾਹਿਬ, ਕੋਈ ਇਹੋ ਜਿਹਾ ਇਲਾਜ ਦੱਸੋ ਕਿ ਮੈਂ ਆਪਣੀ ਪਸੰਦ ਦੀ ਚੀਜ਼ਾਂ ਵੀ ਖਾਂਦੀ ਰਹਾਂ ਤੇ ਮੇਰਾ ਵਜ਼ਨ ਵੀ ਘੱਟ ਜਾਵੇ ਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋ ਜਾਵੇ। ਐਸੀ ਕੋਈ ਹੈ ਕੋਈ ਦੀ?
3: ਜਵਾਬ ਦੇਣਾ ਜ਼ਰਾ ਸਹਿਮਾ ਜੀ। ਤੇ ਹੁਣ ਇਹ ਚਾਹੁੰਦੇ ਨੇ ਯਾਨੀ ਕਿ ਮੈਂ ਸ਼ੈਵਾਂ ਵੀ ਖਾਂਦੀ ਰਵਾਂ ਤੇ ਮੇਰਾ ਪਿੰਡਾ ਵੀ ਸਮਾਰਟ ਹੋ ਜਾਵੇ, ਯਾਨੀ ਚੋਪੜੀਆਂ ਤੇ ਨਾਲੇ ਦੋ ਦੋ,
2: ਤਿੰਨ ਤਿੰਨ, ਚਾਰ ਚਾਰ ਮੰਗ ਰਹੇ ਨੇ, ਦੋ ਦੋ ਨਹੀਂ ਬਲਕਿ ਤਿੰਨ ਤਿੰਨ, ਯਾਨੀ ਚਸਕਾ ਵੀ ਰਵੇ ਤੇ ਮੋਟਾਪਾ ਵੀ ਖਤਮ ਹੋ ਜਾਵੇ ਤੇ ਬਲੱਡ ਪ੍ਰੈਸ਼ਰ ਕੰਟਰੋਲ ਰਵੇ।
3: ਸਹਿਮਾ ਜੀ, ਇਹੋ ਹੀ ਗੱਲ ਹੈ। ਬਹਰਹਾਲ ਭੈਣ ਜੀ, ਤੁਸੀਂ ਮਾਸ਼ਾਅੱਲਾ ਆਪ ਸਿਆਣੇ ਹੋ, ਤੁਸੀਂ ਆਪ ਫੈਸਲਾ ਕਰੋ ਕਿ ਬੰਦੇ ਦੀ ਜਾਨ ਤੋਂ ਵੱਧ ਕਿਹੜੀ ਸ਼ੈ ਹੁੰਦੀ। ਭੈਣ ਜੀ, ਰੱਬ ਤੁਹਾਡੀ ਹਯਾਤੀ ਕਰੇ, ਤੁਹਾਨੂੰ ਸਿਹਤਮੰਦ ਰੱਖੇ, ਤੁਸੀਂ ਪਹਿਲਾਂ ਆਪਣੀ ਸਿਹਤ ਦਾ ਖਿਆਲ ਕਰੋ ਅਤੇ ਉਸ ਤੋਂ ਬਾਅਦ ਖੁਰਾਕ ਦਾ, ਕਿਉਂਕਿ ਖੁਰਾਕ ਹੋਵੇਗੀ ਤੇ ਖਾਣ ਪੀਣ ਦਾ ਸਵਾਦ ਵੀ ਆਵੇਗਾ।
2: ਬਿਲਕੁਲ ਸੁਲੇਮਾਨ ਸਾਹਿਬ, ਤੁਸੀਂ ਗੱਲ ਬਲੇ ਕਹਿਣਾ ਚਾਹੁੰਦੇ, ਸਿਹਤ ਹੋਵੇਗੀ ਤੇ ਖਾਣ ਪੀਣ ਦਾ ਸਵਾਦ ਆਉਂਦਾ।
3: ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਂ ਫਿਰ ਭੈਣ ਜੀ ਨੂੰ ਇਹੋ ਹੀ ਗੱਲ ਕਹਾਂਗਾ ਕਿ ਮੋਟਾਪਾ ਬਹੁਤ ਹੀ ਭੈੜੀ ਸ਼ੈ ਵੇ, ਜਿਹ ਨਾਲ ਜਿਸਮ ਬੇਟੰਗਾ ਹੋ ਜਾਂਦਾ ਤੇ ਇਹਦੀ ਵਜ੍ਹਾ ਨਾਲ ਹੋਰ ਵੀ ਬਿਮਾਰੀਆਂ ਲੱਗ ਜਾਂਦੀਆਂ ਨੇ, ਮਸਲਾਂ ਸ਼ੂਗਰ ਏ, ਬਲੱਡ ਪ੍ਰੈਸ਼ਰ ਏ, ਜੋੜਾਂ ਦਾ ਦਰਦ ਏ, ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ। ਤੇ ਭੈਣ ਜੀ, ਤੁਸੀਂ ਕਿਸੇ ਦਿਨ ਦਵਾਖਾਨੇ ਤੋਂ ਦਵਾਈ ਮੰਗਵਾ ਲੈਣਾ, ਪਰ ਯਾਦ ਰੱਖੋ ਕਿ ਪਰਹੇਜ਼ ਬਿਨਾਂ ਕੋਈ ਦਵਾ ਆਪਣਾ ਆਪ ਨਹੀਂ ਜੇ ਦਿਖਾਉਂਦੀ, ਲਿਆਦਾ ਤੁਹਾਨੂੰ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਕਰਨਾ ਹੋਵੇਗਾ। ਅਤੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ ਜੇ ਤੁਸੀਂ ਪੂਰੀ ਤਰ੍ਹਾਂ ਇਲਾਜ ਕਰਾ ਲਓਗੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਤੁਹਾਡੀ ਜਾਨ ਛੁੱਟ ਜਾਏਗੀ ਤੇ ਇਨਸ਼ਾਅੱਲਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹੇਗਾ। ਬਸ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਪਰਹੇਜ਼ ਤੇ ਦਵਾਈ ਦਾ ਪੂਰਾ ਖਿਆਲ ਰੱਖੋ।
2: ਜੀ ਬਿਲਕੁਲ ਭੈਣ ਜੀ, ਸੁਲੇਮਾਨ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਸਿਹਤ ਹੋਵੇਗੀ ਤੇ ਖਾਣ ਪੀਣ ਦਾ ਸਵਾਦ ਵੀ ਆਵੇਗਾ। ਭੈਣ ਜੀ, ਇਸ ਗੱਲ ਨੂੰ ਪੱਲੇ ਬੰਨ ਲਓ, ਤੁਹਾਡੀ ਸਿਹਤ ਠੀਕ ਹੋ ਜਾਏਗੀ। ਸੋਹਣੇ ਭੈਣ ਭਰਾਓ, ਤੁਸੀਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਰੋ। ਕਹਿੰਦੇ 100 ਇਲਾਜ ਤੇ ਇੱਕ ਪਰਹੇਜ਼, ਪਰਹੇਜ਼ ਤੇ ਜ਼ਰਾ ਥੋੜ੍ਹਾ ਧਿਆਨ ਰੱਖੋ, ਖਾਓ ਜ਼ਰੂਰ ਪਰ ਥੋੜ੍ਹਾ ਥੋੜ੍ਹਾ। ਤੁਹਾਡੀਆਂ ਈਮੇਲਸ ਤੇ SMS ਬਕਾਇਆ ਨੇ, ਪਹਿਲੇ ਲਿਖੋ ਸਾਡਾ ਪਤਾ ਤੇ ਫੋਨ ਨੰਬਰ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ, ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27-160 ਯਾਨੀ 042-377-27-160 ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
2: ਜੀ ਭੈਣ ਭਰਾਓ, ਹੁਣ ਚੱਲਦੇ ਹਾਂ ਤੁਹਾਡੀ ਈਮੇਲਸ ਤੇ SMS ਵੱਲ। ਸੁਲੇਮਾਨ ਸਾਹਿਬ, ਈਮੇਲ ਗਾਜ਼ੀ ਸ਼ਫੀਕ ਹੋਰਾਂ ਲਿਖੀ ਹੈ।
3: ਜੀ ਜੀ।
2: ਸੁਲੇਮਾਨ ਸਾਹਿਬ, 4 ਮਹੀਨੇ ਬਾਅਦ ਸ਼ਫੀਕ ਸਾਹਿਬ ਹੋਰਾਂ ਦਾ ਵਿਆਹ ਹੈ ਤੇ ਇਹ ਆਪਣੀ ਸਿਹਤ ਵੱਲੋਂ ਬਹੁਤ ਹੀ ਪਰੇਸ਼ਾਨ ਨੇ। ਲਿਖਦੇ ਨੇ ਕਿ ਕਮਜ਼ੋਰੀ ਨੇ ਮੈਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਹੈ ਕਿ ਮੇਰਾ ਦਿਮਾਗ ਗੁਆਚਾ ਗੁਆਚਾ ਰਹਿੰਦਾ ਹੈ। ਹਰ ਵੇਲੇ ਫਿਕਰ ਰਹਿੰਦੀ ਹੈ ਕਿ ਮੇਰਾ ਕੀ ਬਣੇਗਾ। ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਮੈਨੂੰ ਕੋਈ ਇਹੋ ਜਿਹੀ ਦਵਾਈ ਦਿਓ ਜਿਹਦੇ ਨਾਲ ਮੇਰੀ ਕਮਜ਼ੋਰੀ ਠੀਕ ਹੋ ਜਾਵੇ ਤੇ ਮੈਨੂੰ ਸਕੂਨ ਹੋਵੇ। ਸੁਲੇਮਾਨ ਸਾਹਿਬ, ਹੁਣ ਤੁਸੀਂ ਸ਼ਫੀਕ ਹੋਰਾਂ ਨੂੰ ਕੀ ਸਲਾਹ ਦਿੰਦੇ ਹੋ?
3: ਸ਼ਫੀਕ ਭਾਈ, ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹੋ ਜਿਹੀਆਂ ਜੜੀ ਬੂਟੀਆਂ ਨੇ ਜਿਹੜੀਆਂ ਜਿਸਮ ਨੂੰ ਤਾਕਤਵਰ ਬਣਾ ਦਿੰਦੀਆਂ ਨੇ। ਤੇ ਮਜ਼ੇ ਦੀ ਗੱਲ ਇਹ ਵੇ ਕਿ ਬਿਮਾਰੀ ਨੂੰ ਵਕਤੀ ਆਰਾਮ ਨਹੀਂ ਬਲਕਿ ਹਮੇਸ਼ਾ ਲਈ ਠੀਕ ਕਰ ਦਿੰਦੀਆਂ ਨੇ।
2: ਬਿਲਕੁਲ
3: ਭਾਈ ਜੀ, ਤੁਸੀਂ ਕੋਈ ਗਮ ਨਾ ਕਰੋ ਤੇ ਆਪਣੇ ਦਿਮਾਗ ਨੂੰ ਸਕੂਨ ਦਿਓ ਤੇ ਯਕੀਨ ਕਰ ਲਓ ਕਿ ਰੱਬ ਤੁਹਾਨੂੰ ਪੂਰੀ ਤਰ੍ਹਾਂ ਠੀਕ ਕਰ ਦੇਗਾ
2: ਇਨਸ਼ਾਅੱਲਾ।
3: ਤੇ ਤੁਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ بڑے چنگے طریقے نال گزارو گے.
2: جی شفیق صاحب، تہاڈی پریشانی دا حل نکل آیا. سلیمان صاحب، اگلی ای میل عابد غوری نے لکھی ہے تے انہاں دا مسئلہ اے وے کہ بھوک نہیں لگدی، پیدل ٹرن نال ساہ پھل جاندی ہے، سویر دے ٹائم پیراں تے سوج ہوندی ہے تے منہ پھکا تے کوڑا رہندا ہے.
3: عابد بھائی، تسی جیڑیاں نشانیاں لکھیاں نے یہ ساری جگر دی خرابی نال ہوندیاں نے، تے میں اس نتیجے تے پہنچیا کہ تہاڈا جگر ودھ رہا ہے، یعنی جگر تے سوج ہے. میرے بھائی، سب تو پہلا تو ਤੁਹਾਨੂੰ ਪ੍ਰੇਸ ਕਰਨਾ ਹੋਵੇਗਾ, ਉਸ ਤੋਂ ਬਾਅਦ ਦਵਾਈ. ਭਾਈ ਜੀ, ਤੁਸੀਂ ਸਵੇਰ ਜਾਂ ਸ਼ਾਮ ਨੂੰ 2-3 ਮੀਲ ਪੈਦਲ ਜ਼ਰੂਰ ਟੁਰਿਆ ਕਰੋ, ਥਿੰਦੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਸਬਜ਼ੀਆਂ ਜ਼ਿਆਦਾ ਖਾਓ. ਭਾਈ ਜੀ, ਇਹ ਪ੍ਰਹੇਜ਼ ਤਾਂ ਅੱਜ ਤੋਂ ਸ਼ੁਰੂ ਕਰ ਦਿਓ. ਬਾਕੀ ਰਹਿ ਗਈ ਦਵਾਈ ਦੀ ਗੱਲ, ਅਤੇ ਇਹਦੇ ਵਾਸਤੇ ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਆ ਜਾਓ ਤਾਂ ਕਿ ਇਲਾਜ ਅਤੇ ਦਵਾ ਬਾਰੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦੇਵਾਂ. ਸੋਨੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਜਿਗਰ ਬਿਲਕੁਲ ਠੀਕ ਹੋ ਜਾਵੇਗਾ
2: ਇਨਸ਼ਾ ਅੱਲਾਹ ਤਾਲਾ. ਸੁਲੇਮਾਨ ਸਾਹਿਬ, ਮੇਦੇ ਦੀਆਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਨੇ. ਈਮੇਲ ਵੇਖ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ.
3: ਜੀ ਜੀ
2: ਸੁਲੇਮਾਨ ਸਾਹਿਬ, ਇਹ ਈਮੇਲ ਮੇਦੇ ਦੀ ਬਿਮਾਰੀ ਬਾਰੇ ਵੀ ਜਿਹੜੀ ਹਨੀਫ ਖਾਨ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਮੈਨੂੰ ਭੁੱਖ ਬਹੁਤ ਘੱਟ ਲੱਗਦੀ ਹੈ, ਪਰ ਜੇ ਨਾ ਖਾਵਾਂ ਤੇ ਸੀਨੇ ਵਿੱਚ ਸਾੜ ਤੇ ਢਿੱਡ ਵਿੱਚ ਪੀੜ ਹੋਣ ਲੱਗ ਪੈਂਦੀ ਹੈ. ਦੂਜੇ ਚੌਥੇ ਦਿਨ ਮੂੰਹ ਪੱਕ ਜਾਂਦਾ ਹੈ ਤੇ ਰੋਟੀ ਵੀ ਨਹੀਂ ਖਾਧੀ ਜਾਂਦੀ. ਸੁਲੇਮਾਨ ਸਾਹਿਬ, ਮੈਂ ਛਿਲਕਾ ਵੀ ਖਾਂਦਾ ਵਾਂ ਪਰ ਫਾਇਦਾ ਨਹੀਂ ਹੁੰਦਾ. ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਇਹ ਕੀ ਮਸਲਾ ਹੈ ਤੇ ਇਹਦਾ ਕੀ ਇਲਾਜ ਹੋਵੇਗਾ?
3: ਹਨੀਫ ਭਾਈ, ਇਹ ਸਾਰੀਆਂ ਅਲਾਮਤਾਂ ਮੇਦੇ ਦੀ ਤੇਜ਼ਾਬੀਅਤ ਦੀਆਂ ਨੇ. ਮੇਰਾ ਮਤਲਬ ਇਹ ਵੇ ਕਿ ਤੁਹਾਡੇ ਮੇਦੇ ਵਿੱਚ ਤੇਜ਼ਾਬੀਅਤ ਜ਼ਿਆਦਾ ਹੋ ਗਈ ਹੈ, ਅਤੇ ਰੱਬ ਨਾ ਕਰੇ ਜੇ ਉਹ ਯਾਰ ਰਿਹਾ ਅਤੇ ਇਲਾਜ ਨਾ ਕਰਾਇਆ ਗਿਆ ਤਾਂ ਮੇਦੇ 'ਤੇ ਸੋਜ ਆ ਜਾਵੇਗੀ, ਜਿਹੜੀ ਬਹੁਤ ਖਤਰਨਾਕ ਹੁੰਦੀ ਹੈ. ਮੇਰੇ ਭਾਈ, ਤੁਸੀਂ ਮਿਰਚਾਂ ਮਸਾਲੇ ਅਤੇ ਸਮੋਸੇ ਪਕੌੜੇ ਨਾਨ ਹਲੀਮ ਵਗੈਰਾ ਬਿਲਕੁਲ ਛੱਡ ਦਿਓ, ਅਤੇ ਖਸੂਸੀ ਤੌਰ 'ਤੇ ਕੜਾਹੀ ਗੋਸ਼ਤ ਬਿਲਕੁਲ ਛੱਡ ਦਿਓ, ਅਤੇ ਦੁੱਧ ਦਾ ਜ਼ਿਆਦਾ ਇਸਤੇਮਾਲ ਕਰੋ. ਭਾਈ ਜੀ, ਬਿਮਾਰੀ ਦਾ ਇਲਾਜ ਤਾਂ ਦਵਾਈ ਨਾਲ ਹੀ ਹੁੰਦਾ ਹੈ. ਜ਼ਾਹਿਰ ਹੈ ਕਿ ਤੁਹਾਨੂੰ ਬੜੀ ਜ਼ਿੰਮੇਦਾਰੀ ਨਾਲ ਇਲਾਜ ਕਰਾਉਣਾ ਚਾਹੀਦਾ ਹੈ, ਜਿਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪ ਦੁਆਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਨੂੰ ਦੁਆ ਬਾਰੇ ਦੱਸ ਸਕਾਂ. ਸੋਨੇ ਰੱਬ ਦੀ ਮਿਹਰਬਾਨੀ ਨਾਲ ਇਹ ਤਕਲੀਫ ਬੁਰੀ ਤਰ੍ਹਾਂ ਦੂਰ ਹੋ ਜਾਏਗੀ
2: ਇਨਸ਼ਾਅੱਲਾ.
3: ਅਤੇ ਐਸਾ ਮੈਂ ਜੀ, ਤੁਸੀਂ ਦੇਖਿਆ ਨਾ ਪਹਿਲਾਂ ਮੇਦੇ ਜਿਗਰ ਦਾ ਸਵਾਲ ਆਇਆ, ਦੂਸਰਾ ਮੇਦੇ ਦਾ, ਅਤੇ ਬੜੀਆਂ ਮੂਵੀ ਮਰਦਾਂ ਨੇ. ਲੇਕਿਨ ਮੈਂ ਇੱਕ ਗੱਲ ਦੱਸ ਦਵਾਂ ਕਿ ਜਿਗਰ ਮੇਦੇ ਦਾ ਕਹੇ ਸਾਡੇ ਜਿਸਮ 'ਚ ਬੜੇ ਅਹਿਮ ਉਜ਼ਵ ਨੇ, ਯਾਨੀ ਕਿ ਮੇਦੇ ਦਾ ਕੰਮ ਹੈ ਗਜ਼ਾ ਹਜ਼ਮ ਕਰਨਾ, ਅਤੇ ਜਿਗਰ ਦਾ ਕੰਮ ਹੈ ਖੂਨ ਬਣਾਉਣਾ. ਜਦੋਂ ਜਿਗਰ ਮੇਦਾ ਸਹਿਯੋਗ ਹੋਵੇਗਾ ਤਾਂ ਜ਼ਾਹਿਰ ਗਜ਼ਾ ਹਜ਼ਮ ਹੋਵੇਗੀ, ਗਜ਼ਾ ਹਜ਼ਮ ਹੋਵੇਗੀ ਤਾਂ ਖੂਨ ਪੈਦਾ ਹੋਵੇਗਾ, ਅਤੇ ਖੂਨ ਪੈਦਾ ਹੋਵੇਗਾ ਅਤੇ ਫਿਰ ਚਿਹਰੇ 'ਤੇ ਲਾਲੀਆਂ ਵੀ ਆਉਣਗੀਆਂ.
2: ਲਓ ਜੀ, ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹਾਂਗੀ ਕਿ ਸੁਲੇਮਾਨ ਸਾਹਿਬ ਦਾ ਅਸਲ ਮਤਲਬ ਇਹ ਵੇ ਕਿ ਜਿਗਰ ਔਰ ਮੇਦੇ ਦਾ ਬਹੁਤ ਖਿਆਲ ਰੱਖੋ, ਨਹੀਂ ਤਾਂ ਫਿਰ ਗਾਉਂਦੇ ਫਿਰੋਗੇ ਕਿ ਜਿਗਰ ਛਲਨੀ ਹੈ ਦਿਲ ਘਬਰਾ ਰਹਾ ਹੈ. ਇਹ ਨਹੀਂ ਕਰਨਾ ਕਿਉਂਕਿ ਬਸ ਗਾਣਾ ਮਨਾ. ਜੀ ਅਨੀਸ ਸਾਹਿਬ, ਤੁਹਾਨੂੰ ਆਪਣੇ ਮਸਲੇ ਦਾ ਪਤਾ ਵੀ ਲੱਗ ਗਿਆ ਅਤੇ ਇਲਾਜ ਬਾਰੇ ਸੁਲੇਮਾਨ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ, ਹੁਣ ਤੁਸੀਂ ਦੇਰ ਨਹੀਂ ਕਰਨੀ ਅਤੇ ਆਪਣਾ ਇਲਾਜ ਸ਼ੁਰੂ ਕਰ ਦੇਣਾ. ਸੁਲੇਮਾਨ ਸਾਹਿਬ, ਦਿਲ 'ਤੇ ਕਰਦਾ ਕਿ ਤੁਹਾਡੀਆਂ ਗੱਲਾਂ ਸੁਣਦੇ ਰਹੀਏ, ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁਕਰਿਆ. ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਸਾਡੇ ਭੈਣ ਭਰਾਵਾਂ ਨੂੰ ਬਿਹਤਰੀਨ ਮਸ਼ਵਰੇ ਦਿੱਤੇ. ਤੁਹਾਡੀ ਬੜੀ ਮਿਹਰਬਾਨੀ
3: ਸਹਿਮਾ ਜੀ. ਤੁਹਾਡਾ ਅਤੇ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ. ਬਹੁਤ ਬਹੁਤ ਸ਼ੁਕਰੀਆ ਤੁਹਾਡਾ
2: ਜੀ, ਬੜੀ ਮਿਹਰਬਾਨੀ. ਸੋਹਣੇ ਭੈਣ ਭਰਾਓ, ਕਾਗਜ਼ ਪੈਨਸਲ ਸੰਭਾਲੋ ਅਤੇ ਲਿਖੋ ਸਾਡਾ ਪਤਾ ਅਤੇ ਫੋਨ ਨੰਬਰਸ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਬਾਰੇ ਮਸ਼ਵਰਾ ਲੈ ਸਕੋ.
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ, ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ. ਫੋਨ ਨੰਬਰ 042-377-2760, ਯਾਨੀ 042-377-2760. ਮੋਬਾਈਲ ਨੰਬਰ ਹੈ 03004142608, ਯਾਨੀ 03004142608. ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com.
2: ਸੋਹਣੇ ਭੈਣ ਭਰਾਓ, ਹੱਸਦੇ ਵੱਸਦੇ ਰਹੋ ਅਤੇ ਹਮੇਸ਼ਾ ਤੰਦਰੁਸਤ ਰਹੋ. ਇਸ ਦੁਆ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦੇਵੋ. ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ. ਰੱਬ ਰਾਖਾ.

0: कवल नाज इस वक्त हमें सुन रही है, थैंक यू सो मच। नाइस शो है मरीना फरहान, अल्लाह का और जो लोगों पर हमारा एहसान करें हमें उन सब का शुक्रिया अदा करना चाहिए। बहुत शुक्रिया मरीना, थैंक यू सो मच। अस्सलाम वालेकुम।
1: वालेकुम अस्सलाम। हर बात है जिसकी प्यारी, हैदराबाद से कॉल करते हैं आपको शाहिद अंसारी।
0: अरे वाह शाहिद भाई, क्या हाल है?
1: करम मेरे मौला का, खैरियत से?
0: बक्ता
1: बोल रहे हैं या फरहान खान बोल रहे हैं?
0: नहीं नहीं, फरहान खान अर्ज कर रहा
1: हूँ। अच्छा अच्छा, चलो आप तो पहचान गए होंगे। और भट्ट साहब आपको भी सलाम वालेकुम।
0: भट्ट साहब आपको भी सलाम वालेकुम।
2: भट्ट साहब बहुत शुक्रिया जी, क्या हाल है आपका? ठीक है?
1: हाँ लगा सर, हैदराबाद से गल कर रहे हैं शाहिद अंसारी।
0: जी जी जी शाहिद साहब फरमाइए, कैसे मिजाज
1: आपका? ये माशाल्लाह ये हमारे फरहान खान भाई हैं, जो बोलेंगे उसी हिसाब से बात करना शुरू कर देंगे। तो कि इन्होंने मुझसे एक चीज की पाबंदी लगा रखी है, अगर आप आज आ गए माशाल्लाह आपके आपके आने से पाबंदी हट गई तो मैं फिर खुद आपके खिदमत में पेश करूंगा।
0: जी जी जरूर, पाबंदी है अभी भी, पाबंदी है, उनको नहीं समझ आ रही।
1: चले चले वो
0: पाबंदी पाबंदी असल असल है अभी भी। अरे वाह अरे वाह, जबरदस्त। शमसी साहब जीते रहे, सलामत रहे, खुश रहे, बहुत शुक्रिया।
1: हाँ।
0: बहुत शुक्रिया कॉल करने का।
1: अरे वो तो सुने ना, वो शुक्र अदा करने दें, वो भी नहीं।
0: जी जी जी करें करें करें, प्लीज प्लीज।
1: अच्छा अपना अल्लाह का शुक्र है, तालीम मेरी कम है, फर्स्ट ईयर इंटर मेरी तालीम थी
0: माशाल्लाह। हमारे जैदी साहब
1: इस दौरान एक फरिश्ते ने मेरे को सरकारी मुलाजिम अपना अपॉइंटमेंट लेटर मुझे दिला दिया, उसने नौकरी दिला दी।
0: माशाल्लाह माशाल्लाह जबरदस्त।
1: हाँ पांचवे ग्रेड की नौकरी थी मेरी, टेलीफोन ऑपरेटर थी। उसके बाद 83 में मेरी शादी हो गई।
0: जैदी साहब को
1: अल्लाह का शुक्र है, अल्लाह का शुक्र है, चार बच्चे हैं मेरे, तीन बच्चियां और एक मेरा बेटा। तो मेरे मौला के करम से जो मेरी तालीम में कमी थी ना, वो मैंने अपने बच्चों में पूरी की।
0: अरे वाह सुनिएगा,
1: तो अल्लाह का शुक्र है, एक बड़ी बच्ची मेरी PhD डॉक्टर है।
2: माशाल्लाह माशाल्लाह बहुत अच्छा।
1: ठीक है, एक बच्ची मेरी बायोमेडिकल इंजीनियर है।
2: माशाल्लाह
1: बच्चे ने M.Com किया है मेरे, और सबसे छोटी बच्ची ने भी डिप्लोमा किया है स्किन के फील्ड में।
0: माशाल्लाह माशाल्लाह
1: जिस
2: तरह से आपने हिसाब बताया कि बड़ी बेटी PhD कर रही है और नीचे तबके तक पहुँचते पहुँचते काफी टाइम लगा है, तो हिसाब किताब फरहान तो बहुत अच्छा कर लेते हैं।
0: 60 के करीब पहुंच गए आप, 60 से
1: अब 70 माशाल्लाह 70 की एज है मेरी, आवाज आपको नहीं लगती है वाली है, तो मेरे मौला का करम है।
0: माशाल्लाह।
2: शमसी साहब कहाँ से?
0: हैदराबाद।
2: हैदराबाद से, वाह जी वाह, बहुत प्यारा शहर है ये।
0: चले जी सर, बहुत शुक्रिया, सलामत रहे।
1: इजाजत
0: दिलवा दे तो मकसद नहीं, पाबंदे सलासल है आज।
1: सुने
0: नहीं।
1: तो सही
0: जी जी,
1: सुने तो सही, 70 साल की उम्र में मैंने अपना जाती गाना रिकॉर्ड करवाया है।
0: वो इंशाल्लाह वो आप रिकॉर्ड मुझे भेजिएगा ना, फिर चलाएंगे किसी वक्त। जी जी सुनाइए सुनाइए सर सुनाइए।
1: मेरिया गल्ला याद करेंगी, जिंदड़ी नु बर्बाद करेंगी, रो रो के फरियाद करेंगी, शहर में तेनू
2: याद
1: आवाज़, शहर में तेनू याद आवाज़,
0: जबरदस्त,
1: रो रो अखियां लाल करेंगी, अपना हाल बेहाल करेंगी, किस्मत नाल सवाल करेंगी, शहर में तेनू याद आवाज़,
0: जबरदस्त। थैंक यू जी, बहुत शुक्रिया शमसी साहब, थैंक यू, जीते रहे सलामत रहे। क्या बात है क्या बात है, वो क्या था ना तेरे मेरे शौक की इंतहा, क्या बात है, इस उम्र में भी कहते हैं मैंने गाना रिकॉर्ड करवाया और उस गाने को वो पब्लिश करेंगे। वाल जनाब उस्मान भट्ट साहब हमारे साथ हैं, RJ उस्मान फ्रॉम ऑल द वे सियालकोट शहर की खूबसूरत आवाज़ इस वक्त हमारे साथ हैं, गुफ्तगू का सिलसिला जारी है। आप लोगों की कॉल 0422111001 पे हमें मौसूल हो रही, एक कॉल लेते हैं फिर भट्ट साहब आपकी तरफ बढ़ते हैं।
2: डेफिनेटली
3: अस्सलाम वालेकुम सर।
0: वालेकुम सलाम
3: सर, विजय कंडे में तो अड्डा खाजम बोधी जट सर गल कर रहे हैं।
0: जी बोधी जी
3: सर, माशाल्लाह उस्मान भट्ट साहब तो नहीं सलूट है सर।
2: बहुत शुक्रिया जी, बहुत शुक्रिया,
3: माशाल्लाह बहुत अच्छी शख्सियत ने सर
0: आवाज को पूछ के मारी है।
3: की क्या सर?
0: मैं क्या तुझे ने सलूट क्यों मारी है?
1: ਬਹੁਤ
0: ਸ਼ੁਕਰੀਆ ਬੋਧੀ ਜੱਟ ਜੀ, ਜਿੰਦੇ ਰਹੋ ਜਿੰਦੇ
1: ਰਹੋ। ਸਰ ਅੱਲਾ ਪਾਕ ਦਾ ਬੜਾ ਸ਼ੁਕਰ ਹੈ ਸਰ, ਬੜੀ ਰੌਣਕ ਲੱਗੀ ਇੱਥੇ ਡੇਰੇ ਦੇ ਸਰ, ਕਦੀ ਤੁਸੀਂ ਆਓ ਤੇ ਹੋਰ ਰੌਣਕ ਸਰ ਵਧੀਆ ਹੈਗੀ।
0: ਠੀਕ ਹੈ ਸਰ, ਬਹੁਤ ਸ਼ੁਕਰੀਆ ਜਨਾਬ ਮੋਦੀ ਜੀ, ਸਲਾਮਤ
1: ਰਹੋ। ਸਰ ਸਵਾਲ ਸੁਣਨ ਵਾਲਿਆਂ ਨੂੰ ਸਲਾਮ ਤੇ ਸਰ ਅੱਲਾ ਪਾਕ ਤੁਹਾਨੂੰ ਤੰਦਰੁਸਤੀ ਸਿਹਤ ਵਾਲੀ ਦੋਵਾਂ ਨੂੰ ਲੰਬੀ ਜ਼ਿੰਦਗੀ ਅਤਾ ਕਰੇ।
2: ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।
1: ਤੁਹਾਡੀ ਪੂਰੀ ਟੀਮ ਨੂੰ ਸਰ ਸਲਾਮ, ਤੇ ਮੇਰੀ ਆਪੀ ਕਵਲ ਨਾਥ ਸਾਹਿਬ ਹੈ ਸਨ, ਤੇ ਨੀਲਾ ਸਾਹਿਬ ਵੀ ਆਉਣਗੇ ਸਰ।
0: ਜੀ ਜੀ ਜੀ ਜ਼ਰੂਰ, ਬਹੁਤ ਸ਼ੁਕਰੀਆ ਜੀ, ਥੈਂਕ ਯੂ, ਜਜ਼ਾਕਅੱਲਾ। ਜੀ
1: ਭਾਈ ਜੀ ਸੁਣ ਰਹੇ ਸਰ, ਤੁਹਾਨੂੰ ਫਰੂਕਾਬਾਦ ਤੋਂ ਮਰਜ਼ੀ ਵਾਲੇ ਸਾਹਿਬ ਤੇ ਕਾਲ ਕਰਨਗੇ ਸਰ ਤੁਹਾਨੂੰ।
0: ਠੀਕ ਸਰ, ਠੀਕ ਸਰ।
1: ਪਾਕਿਸਤਾਨ ਸਰ ਜ਼ਿੰਦਾਬਾਦ।
2: ਜ਼ਿੰਦਾਬਾਦ ਜੀ, ਜ਼ਿੰਦਾਬਾਦ।
0: ਪਾਕਿਸਤਾਨ ਜ਼ਿੰਦਾਬਾਦ, ਔਰ ਹਮੇਸ਼ਾ ਪਾਕਿਸਤਾਨ।
2: ਇਨਸ਼ਾਅੱਲਾ, ਇਨਸ਼ਾਅੱਲਾ।
0: WhatsApp ਥਕਾਵਟ ਤਾਂ ਨਹੀਂ ਹੋਈ ਸਭ?
2: ਥਕਾਵਟ ਸਿਆਲਕੋਟ ਸੇ ਜਬ ਮੈਂ ਲਾਹੌਰ ਪਹੁੰਚਾ ਹੂੰ ਤੋ ਥਕਾਵਟ ਬਹੁਤ ਥੀ, ਲੇਕਿਨ ਆਪਕੋ ਦੇਖਨੇ ਕੇ ਬਾਅਦ ਮੈਂ ਨਿਹਾਲ ਬੜਾ ਸ਼ਾਦਾਬ ਹੋ ਗਿਆ ਹੂੰ।
0: ਥਕਾਵਟ
2: ਉਤਰ ਗਈ ਹੈ ਯਾ ਤੋ
0: ਅਭੀ ਬੰਦਾ ਮੁਸਾਫਿਰ ਜਬ ਹੋਤਾ ਨਾ ਸਫਰ ਸੇ ਆਤਾ ਥਕਾ ਹੋਤਾ ਉਸਕਾ ਦਿਲ ਕਰਤਾ ਥੋੜਾ ਸਾ ਆਰਾਮ ਕਰੂੰ।
2: ਇੱਕ ਸਫਰ ਅੱਛਾ ਲਗਾ, ਇੱਕ ਹਮ ਸਫਰ ਅੱਛਾ ਲਗਾ, ਠੀਕ ਹੈ। ਲੇਕਿਨ ਕਿਉਂਕਿ ਆਪ ਜੈਸੇ ਹਮ ਸਫਰ ਜਬ ਸਾਥ ਹੋਤੇ ਹੈ ਤੋ ਮੈਂ ਨਹੀਂ ਸਮਝਤਾ ਕਿ ਥਕਾਨ ਰਹਤੀ ਹੈ।
0: ਐਸੇ ਹੀ ਜੈਸੇ ਹਮਾਰੇ ਹਮ ਸਫਰ ਹਮਾਰੇ ਸੁਣਨੇ ਵਾਲੇ ਹੋਤੇ ਨਾ ਹਮਾਰੇ ਸਾਥ।
2: ਵਾਹ ਜੀ ਵਾਹ,
0: ਹਮੇ ਵਕਤ ਕਾ ਪਤਾ ਹੀ ਨਹੀਂ
2: ਯਾਰ। ਫਰਹਾਨ ਵੈਸੇ ਤੂੰ ਕੋਈ ਬਾਤੇ ਤੋ ਆਪਸੇ ਸਿੱਖੇ ਕਿ ਮਤਲਬ ਕਹਾਂ ਸੇ ਕਹਾਂ ਲੈ ਜਾਤੇ ਹੋ ਸਿਆਲਕੋਟ ਸੇ ਲਾ ਕੇ ਅਬ ਆਪਣੇ ਲਿਸਨਰਸ ਕੇ ਸਾਥ ਜੋ ਹੈ ਨਾ ਟ੍ਰੇਨ ਪੇ ਬਿਠਾ ਦਿਆ।
0: ਸੱਚ ਹਮਾਰੇ ਹਮ ਸਫਰ ਇਤਨੇ ਖੂਬਸੂਰਤ ਹੈ, ਇਤਨੇ ਪਿਆਰੇ ਹੈ।
2: ਅੱਛਾ ਫਰਹਾਨ, ਇੱਕ ਬਾਤ ਬਤਾਏ। ਹਮਾਰਾ ਹਮ ਨਾ ਹੈ ਅਭੀ ਜਿਸ ਜਗ੍ਹਾ ਪੇ ਹਮ ਉਸੀ ਕੋ ਦੁਨੀਆ ਸਮਝਤੇ ਹੈ, ਹਮ ਸਿਆਲਕੋਟ ਮੇ ਸੁਨੇ ਜਾਤੇ ਹੈ, ਸੁਨਾਏ ਜਾਤੇ ਹੈ। ਆਪ ਬੈਠੇ ਇੱਕ ਬਹੁਤ ਬੜੀ ਜਗ੍ਹਾ ਪੇ ਔਰ ਆਪਕੋ ਪੂਰਾ ਪਾਕਿਸਤਾਨ ਸੁਣਤਾ ਹੈ। ਯੇ ਇੱਕ ਇਜਾਜ਼ ਕੀ ਬਾਤ ਵੀ ਹੈ ਔਰ ਟੈਲੈਂਟ ਕੀ ਬਾਤ ਵੀ ਹੈ ਕਿ ਆਪਕਾ ਟੈਲੈਂਟ ਜੋ ਹੈ ਨਾ ਸਭ ਲੋਕ ਸੁਣ ਰਹੇ ਹੈ। ਤੋ ਆਪ ਪਹਿਲੇ ਲਾਹੌਰ ਕਾ ਪ੍ਰੋਗਰਾਮ ਕਰਤੇ ਥੇ, ਅਬ ਆਪ ਇੰਟਰਨੈਸ਼ਨਲ ਕਰਤੇ ਹੈਂ, ਫਰਕ ਕਿਆ ਹੈ? ਕਿਆ ਮਤਲਬ ਥੋੜ੍ਹਾ
0: ਬ੍ਰੌਡਕਾਸਟਰ ਕੇ ਲੀਏ ਮੁਝੇ ਨਹੀਂ ਲੱਗਤਾ ਆਪ ਬੈਠੇ ਹੈ ਆਪਕੇ ਲੀਏ ਵੀ ਕੋਈ ਐਸਾ ਫਰਕ ਮਹਿਸੂਸ ਹੋ ਹੋਗਾ।
2: ਲੇਕਿਨ ਆਪ ਬੜੀ ਗਰਾਊਂਡ ਮੇ ਆ ਗਏ ਹੈ ਨਾ।
0: ਨਹੀਂ ਨਹੀਂ,
2: ਫਰਕ ਨਹੀਂ ਹੈ, ਵੋ ਤੋ ਠੀਕ ਹੈ। ਨਹੀਂ,
0: ਆਪਕੇ ਚਾਹਨੇ ਵਾਲੇ ਜਬ ਆਪਕੇ ਸਾਥ ਹੋ ਨਾ, ਮੁਹੱਬਤ ਵਾਲੇ, ਹਮ ਸਫਰ ਅੱਛੇ ਹੋ, ਹਮ ਸਫਰ ਮੁਹੱਬਤ ਕਰਨੇ ਵਾਲੇ ਹੋ,
2: ਵੋ ਮੁਹੱਬਤ ਪੇ, ਸਫਰ ਕਾ ਪਤਾ ਹੀ ਨਹੀਂ ਚੱਲਦਾ। ਵੋ ਮੁਹੱਬਤ ਪੇ ਇੱਕ ਸ਼ੇਰ ਯਾਦ ਆ ਗਿਆ, ਅਗਰ ਆਪ ਇਜਾਜ਼ਤ ਦੇ ਤੋ।
0: ਸਰ
2: ਕਿ ਆਪ ਪਹਿਲੇ ਵੀ ਸੁਣਤੇ ਹੈ ਮੁਝਸੇ ਵੋ ਸ਼ੇਰ ਕਿ ਯੇ ਲਫ਼ਜ਼ੋਂ ਕੀ ਸ਼ਰਾਰਤ ਹੈ ਸੰਭਲ ਕਰ ਕੁਛ ਵੀ ਲਿਖਨਾ ਤੁਮ, ਯੇ ਲਫ਼ਜ਼ੋਂ ਕੀ ਸ਼ਰਾਰਤ ਹੈ ਸੰਭਲ ਕਰ ਕੁਛ ਵੀ ਲਿਖਨਾ ਤੁਮ, ਮੁਹੱਬਤ ਲਫ਼ਜ਼ ਹੈ ਲੇਕਿਨ ਯੇ ਅਕਸਰ ਹੋ ਵੀ ਜਾਤੀ ਹੈ।
0: ਵੈਸੇ ਮੁਹੱਬਤ ਹੋਈ ਕਭੀ
2: ਆਪਕੋ? ਬਿਲਕੁਲ, ਮੈਂ ਤੋ ਬਿਲਕੁਲ ਆਪਸੇ ਹੀ ਕਰ ਬੈਠਾ ਹੂੰ। ਯੇ ਕੁਛ ਦਿਨ ਪਹਿਲੇ ਮੈਂ ਆਪ ਹੀ ਕੀ ਮੁਹੱਬਤ ਮੇਂ ਗ੍ਰਿਫਤਾਰ ਥਾ, ਉਸੀ ਵਜ੍ਹਾ ਸੇ ਮੈਂ ਖਿੰਚਾ ਹੁਆ ਸਿਆਲਕੋਟ ਸੇ ਲਾਹੌਰ ਆ ਗਿਆ ਹੂੰ।
0: ਕਭੀ ਮੁਹੱਬਤ ਜ਼ਿੰਦਗੀ ਮੇਂ?
2: ਮੁਹੱਬਤ ਕਰਨੀ ਚਾਹੀਏ ਯਾਰ, ਅਗਰ ਆਪਨੇ ਨਹੀਂ ਵੀ ਕੀ ਤੋ ਮੈਂ ਯਹੀ ਕਹੂੰਗਾ ਕਿ ਯੇ ਕਿਆ ਕਰੇਂ, ਯੇ ਫਾਇਦਾਮੰਦ ਚੀਜ਼ ਹੈ।
0: ਆਪਕੋ ਹੋਈ ਕਭੀ?
2: ਮੁਹੱਬਤ ਰੋਗ ਹੈ ਜਾਨਾ, ਅਜਬ ਸੰਜੋਗ ਹੈ ਜਾਨਾ,
0: ਇਹ ਕੈਸਾ ਰੋਗ ਹੈ
2: ਜਾਨਾ, ਕੈਸਾ ਰੋਗ ਹੈ ਜਾਨਾ,
0: ਬੜੇ ਬੂੜੇ ਬਤਾਤੇ ਥੇ,
2: ਇਹ ਕਿਸੇ ਸੁਨਾਤੇ
0: ਥੇ, ਕਈ ਕਿਸੇ ਸੁਨਾਤੇ ਥੇ,
2: ਮਗਰ ਇਹ ਮਾਨਤੇ ਕਬ ਥੇ, ਇਹ ਸਭ ਕੁਛ ਜਾਨਤੇ ਕਬ ਥੇ। ਤੋ ਮੁਹੱਬਤ ਹੋ ਜਾਤੀ? ਅੱਛਾ
0: ਆਪਕੋ ਹੋਈ?
2: ਮੈਨੇ ਕਹਾ ਨਾ ਕਿ ਯੇ ਹੋ ਜਾਤੀ ਹੈ, ਮੁਹੱਬਤ ਲਫ਼ਜ਼ ਹੈ ਲੇਕਿਨ ਯੇ ਅਕਸਰ ਹੋ ਵੀ ਜਾਤੀ ਹੈ।
0: ਅੱਛਾ ਅਕਸਰ ਵਾਲੀ?
2: ਹਾਂ ਨਹੀਂ, ਅਕਸਰ ਵਾਲੀ ਐਸੀ ਵੀ ਬਾਤ ਨਹੀਂ ਹੈ,
0: ਯਾਨੀ ਅਕਸਰ ਹੋ
2: ਜਾਂਦੀ ਹੈ। ਲੇਕਿਨ ਬਾਤ ਸੁਣੇ, ਮੁਹੱਬਤ ਕਹਾਂ ਰੁਕਤੀ ਹੈ ਯਾਰ, ਮਤਲਬ ਕੋਈ ਦੀਵਾਰ ਇਸਕੋ ਰੋਕ ਨਹੀਂ ਸਕਤੀ, ਕੋਈ ਪਹਿਰਾ ਇਸਕੇ ਉੱਪਰ ਬਿਠਾਇਆ ਨਹੀਂ ਜਾ ਸਕਤਾ, ਕੋਈ ਜੋ ਹੈ ਸਮੁੰਦਰ ਮੇਂ ਯੇ ਡੂਬ ਨਹੀਂ ਸਕਤੀ। ਯੇ ਇੱਕ ਲਾਸ ਫਾਨੀ ਔਰ ਐਸਾ ਪਰਿੰਦਾ ਹੈ ਜਿਸਕੇ ਪਰ ਬਹੁਤ ਵਸੀ ਹੈ ਔਰ ਯੇ ਪਰਵਾਸ ਕਰਤਾ ਹੈ, ਕਭੀ ਇਸ ਦਿਲ ਮੇਂ ਕਭੀ ਉਸ ਦਿਲ ਮੇਂ, ਤੋ ਯੇ ਚਲਤਾ ਰਹਤਾ ਹੈ। ਅੱਛਾ ਤੋ
0: ਅੱਜ ਕੱਲ ਕਿਤਨੇ ਦਿਲੋਂ ਮੇਂ?
2: ਵੋ ਬਸ ਅੱਜ ਕੱਲ੍ਹ ਤੋ ਆਪਕੇ ਦਿਲ ਮੇਂ,
0: ਮੇਰਾ ਤੋ ਇੱਕ ਦਿਲ ਹੈ ਨਾ, ਆਪਨੇ ਕਭੀ ਇਸ ਦਿਲ ਮੇਂ ਕਭੀ ਉਸ ਦਿਲ
2: ਮੇਂ। ਨਹੀਂ ਐਸਾ ਨਹੀਂ ਹੈ, ਨਹੀਂ ਐਸਾ ਨਹੀਂ ਹੈ,
0: ਮੈਂ ਬੜਾ ਐਕਸਕਲੂਸਿਵ ਸਾ ਆਪਕਾ ਇੰਟਰਵਿਊ ਕਰ ਰਹਾ ਹੂੰ ਇਸ ਟਾਈਮ।
2: ਹਾਂ
0: ਅੱਛਾ, ਵੈਸੇ ਆਪਕੇ ਸਾਥ ਕੁਛ ਮਹਿਮਾਨ ਵੀ ਆਏ ਹੋਏ ਹੈ।
2: ਜੀ ਜੀ,
0: ਉਨ ਮਹਿਮਾਨੋਂ ਕੋ ਵੀ ਹਮ ਸ਼ਾਮਿਲ ਕਰੇਂਗੇ ਕੁਛ ਦੇਰ ਮੇਂ, ਲੇਕਿਨ ਅਭੀ ਜਬ ਮਹਿਮਾਨ ਆਏਂਗੇ ਤਬ ਆਪ ਨਹੀਂ ਆਏਂਗੇ?
2: ਨਹੀਂ, ਮੈਂ ਤੋ ਨਹੀਂ ਆਊਂਗਾ, ਫਿਰ ਜ਼ਾਹਿਰ ਹੈ ਜਬ ਵੋ ਆ
0: ਜਾਏ ਮਹਿਮਾਨ ਆਏਂਗੇ,
2: ਵੋ ਆਏਂਗੇ,
0: ਔਰ ਬੜੇ ਯੂਨੀਕ ਕਿਸਮ ਕੇ ਹਮਾਰੇ ਪਾਸ ਆਜ ਮਹਿਮਾਨ ਹੈ, ਔਰ ਬੜੇ ਡਿਫਰੈਂਟ ਕਿਸਮ ਕੇ ਵੋ ਆਪਣੇ ਅੰਦਰ ਕਰੈਕਟਰਸ ਹੈ।
2: ਹਾਂ, ਵੈਸੇ ਇਸਲਾਮਾਬਾਦ ਸੇ ਖਬਰੇਂ ਚੱਲਨੇ ਕਾ ਕੋ ਵਕਤ ਤੋ ਨਹੀਂ ਹੋਆ ਜਾ ਰਹਾ ਅਭੀ
0: ਜੀ, ਖਬਰੋਂ ਕਾ ਵਕਤ, ਖਬਰੋਂ
2: ਮੈਂ ਦੋ ਦਫਾ ਬੈਨ ਹੋ ਚੁੱਕਾ ਸਿਆਲਕੋਟ ਮੇਂ, میں سیالکوٹ میں اس وجہ سے دو دفعہ بین ہوا ہوں.
0: انشاءاللہ آپ دو دفعہ اور ہو رہے ہیں, نہیں ابھی دو منٹ ہیں. لیکن یہ ہے کہ جو مہمان ہیں نا, بڑے ہی خاص قسم کے مہمان ہیں اور بڑے ہی انٹرسٹنگ مہمان.
2: اچھا کبھی آپ کا کوئی عام مہمان بھی ہوا ہے
0: سر؟ یہ جو اب خبروں کے بعد جو مہمان آئیں گے نا, آپ یقین جانے ان مہمان کو جب آپ سنیں گے آپ کو ہی مزہ آئے گا. بڑے مزے کے کریکٹر. سو لسنرز آپ کو بتاتے چلیں کہ جی کچھ لمحوں میں ہمارے ساتھ کچھ مزے کے کریکٹر جو ہمیں جوائن کریں گے اس سوسائٹی کے, ایسے کریکٹر جن کو آپ روزانہ دیکھتے ہیں, آپ ان کو سنتے بھی ہیں, لیکن آج آپ ان کو محسوس کریں گے کہ ایکچولی ان کی جو زندگی کی جو آبزرویشن ہیں, جو حقیقتیں ہیں, جو ان کی زندگی کی مشکل لمحات ہیں, اور زندگی میں بہت کچھ انہوں نے کھویا اور پایا, پھر اس کے بعد زندگی کیسے گزارا, اس زندگی کے ڈفرینٹ اینگل کو ان کی زبانی ہم سنیں گے. تو مجھے یہ کہا جا رہا ہے کہ نیوز بریک جانی
2: پڑے. میں کہہ رہا تھا کہ آپ اس کو چیک کرتے رہیں, کیونکہ اسلام آباد بھی آپ نے جانا ہے. ابھی تو آپ لاہور میں بیٹھ کے پورے پاکستان پہ راج کر رہے ہیں, لیکن آپ کو تھوڑا سا اسلام آباد جانا ہوگا.
0: جی جی ضرور, ہمیں تھوڑا سا نہیں بلکہ ہمیں نیوز بریک کے جانی پڑنا ہے اسلام آباد. اس کے بعد ہم دوبارہ لوٹ کے آئیں گے. ہمارے ساتھ رہیے, سنتے رہیے ریڈیو پاکستان ایف ایم 101 لاہور. 04221100101 ہمارے رابطے کا نمبر ہے. نذیر خسرو صاحب ہمارے ساتھ ہیں, تھینک یو سو مچ آپ کا پروگرام میں شامل ہونے کا. اور ایم رضا چودھری ہمارے بڑے پرانے لسنر ہیں جو کہ میسج کر رہے ہیں, تھینک یو سو مچ. آج یہ کیسے ہیں آپ؟ کیسے ہیں آپ؟
2: جی الحمد للہ.
0: کیسے ہیں آپ؟
2: الحمد للہ میں بالکل ٹھیک ہوں. اور
0: تھکے ہوئے تو
2: نہیں؟ نہیں.
0: اگر آپ تھک گئے ہیں تو ہم ان مہمان کو پہلے,
2: ہاں ہاں ایسا ہی کرنا پڑے گا اب آپ کو.
0: بالکل ٹھیک ہے جی. اور بٹ صاحب ہمارے ساتھ ہیں, عثمان بٹ صاحب آل دا وے فرام لاہور سیالکوٹ. سیالکوٹ سے ہمارے یہ دوست آئے ہیں. اور محمد سالے ہمارے ساتھ ہیں, ابھی نیوز بریک کی جانی پڑیں گے, اس کے بعد لوٹ کے آئیں گے ہمارے ساتھ.

0: जी लिसन, वेलकम बैक, दोबारा से खुश आमदीद कहते हैं। मैं हूं उस्मान और आज अजीब सा काम हो गया। मैं जब सियालकोट से यहाँ पे पहुँचा हूँ तो मुझे फरहान ने कहा कि उस्मान साहब आप मेरे साथ लाइव प्रोग्राम करेंगे। मेरा बड़ा था कि भाई इंटरनेशनल प्रोग्राम करेंगे, लेकिन फरहान मेरे साथ कुछ ना मेहमान भी आए। मुझे फरहान ने कहा कि रास्ते से एक बुज़ुर्ग होंगे, उनको पैक कर लीजिएगा। मैं बड़े अच्छा, उनकी तबीयत अजीब सी है, उनका मिजाज कुछ अजीब सा है। तो मुझे कहते हैं मुंडिया तू कितने चलना में? मैं कह जी मैं तो रेडियो तो चलना। तो कहते ने फिर मैं भी रेडियो तो ही चलना। तो मैंने मुझे हैरानी हुई कि यार ये फरहान ने मुझे बुलाया कि उनको बुलाया। अब फरहान साहब मुझे यहाँ पे बिठा के तो बाहर चले गए, उनके जो गेस्ट हैं ना वो तो आ चुके हैं। अब ना जाने फरहान कहाँ पे
1: गया मुंडा है।
0: अस्सलाम वालेकुम।
1: वालेकुम सलाम।
0: आप माइक पे बात करने लग पड़े आप इस वक्त।
1: मेरी गाल सुन यार, ओने मनु बुलाया इधर।
0: नहीं नहीं आप ठहर जाए ना।
1: कितने ठहर
0: रहे? नहीं आप ठहर जाए ना, आप इस वक्त लाइव जा रहे हैं रेडियो पाकिस्तान। नहीं मैं आपको बताता हूँ।
1: अच्छा मैं एक गाल सुनो, मुंडा कैसे गया जिनने मन
0: बुलाया? आप अगर मुझे बोलने का मौका,
1: की बोला
0: आप गाड़ी में भी बहुत ज्यादा बात
1: है। बच्चों का ही आजकल मसला है कि तुम।
0: अच्छा चलिए, अगर आप आ चुके हैं ना, अगर आप आ ही चुके हैं तो मैं फिर आपसे कुछ थोड़ी सी बातें करना चाहता
1: हूँ। तमीज नहीं गाल कर।
0: नहीं ये क्या बात कर रहे हैं आप?
1: टोकीदा नहीं।
0: अच्छा तो मैं फिर
1: आपने टोकी दे पुत्र है तोड़े बच्चियां दे बड़ा मसला है।
0: मैं आपसे
1: उर्दू
0: में बात करो या पंजाबी में समझेंगे? पुराने जमाने दे लोग को अपने जमाने की कोई गल दस दियो कि उस वक्त खान पीन की खेडा की सन?
1: हाय हाय हाय हाय पुत्र की गल छड़ी
0: पुरानी याद आ
1: गई। पुत्र बड़े सोने दौर सन, बड़े सोने लोग सन, बड़िया मिठिया गल्ला मिठिया बाता, ना मोबाइल ना है ना अंगुला नु एक थारा देने है करना टाली दे थले बैठ के आराम नाल यारा नाल बैठे गप ला रहे हैं।
0: बाबा तुसी मोबाइल यूज कर रहे
1: मोबाइल कर मोबाइल पुत्र है मोबाइल थोड़ी है। रेडियो नाल ठीक करदे
0: सी। वाह वाह वाह।
1: रेडियो जी आंदे सी आ म्यारी वक्त आ गया।
0: अच्छा अच्छा अच्छा।
1: असीं वेख के उहनू फिर अपनी कड़ी दा टाइम ठीक करना ना रेडियो दे नाल।
0: अच्छा बाबा एक गल दसो,
1: किन्नी
0: खूबसूरत रेडियो घर घर च हुंदा सी कि टावां टावां सी किते?
1: पुत्तर साडे दौर च जदों शुरू होए से टावां टावां ही सी ना हर घर च। रेडियो पाकिस्तान चाहे वो रेडियो पाकिस्तान मीडियम वेव सी आज भी सुने।
0: अच्छा मैं लिसनर्स आपको बताता चलूं कि इस वक्त हमारे साथ एक बड़ी मारूफ शख्सियत है।
1: कुड़िया
0: मुंडे जेड़े ने तुसी समझदे हो कि ताबेदार ने मां प्यो दी इज्जत करदे ने?
1: नहीं करदे ने वी मैं कहां, लेकिन जेड़े साडे दौर दीआं गल्लां सन साडे दौर
0: दो मन वजन चोक सन की करते सन
1: पुत्र खालस खुराकां
0: खालस खुराकां मतलब
1: खालस खुराकां ना बर्गर ना कोई पिज्जा ना कोई है शवारमे शुरमे कख नहीं
0: नहीं ते वैसे
1: देसी रोटी
0: वैसे तो ना सारे ही आंदे ने मतलब तुसी
1: पुत्र की करिए आंदे ने ना ते ना ते आ जंदे ने तुहाडे जे बच्चियां दी वजह करके आ जंदे ने ना।
0: अच्छा मैनू ए गल दसो कि जिन्हें तुसी ना लेने ते मैनू भी नहीं आंदे
1: ये मुंडा जिहड़ा आया है कोई ਇੰਜੋਏ ਹੈ ਜਿਹਦਾ ਮੇਰੇ ਟੱਕਰ ਮਾਰਨ ਆਇਆ
0: ਨਹੀਂ ਤੁਸੀਂ ਆਪ ਦੇ ਮੇਰੀ ਬਾਤ ਸੁਣੇ ਆਪ ਇਸ ਵਕਤ ਰੇਡੀਓ ਪਾਕਿਸਤਾਨ ਮੇਂ ਬੈਠੇ ਹੈ ਪ੍ਰੋਗਰਾਮ ਕਰ ਰਹੇ ਹੈ
1: ਸਰ ਲੈਸਨ ਬੜੇ ਨੇ ਨਾ ਟੱਕਰ ਮਾਰਨ ਨੇ
0: ਉਸੇ ਨਾਲ ਹਮਾਰੇ ਇਹ ਹਮਾਰੇ ਅਫੀਸ਼ੀਅਲ ਲੋਗ ਹੈ ਇਹਨਾਂ ਨੇ ਰੂਟੀਨ ਮੇਂ ਆਣਾ ਹੁੰਦਾ
1: ਯਾਰ ਇਹ ਮੁੰਡਿਆਂ ਦੀ ਅੱਜ ਕੱਲ ਤਕਨੀਕ ਹੀ ਇਸ ਤਰ੍ਹਾਂ ਦੀ
0: ਹੈ ਮਤਲਬ ਆਪ ਗਲਤ ਬਾਤ ਕਰ ਰਹੇ ਹੋ
1: ਇੰਜ ਕਿਉਂ ਵੇਖਦੇ ਨੇ ਪਿਆਰ ਨਾਲ ਕਿਉਂ ਨਹੀਂ ਵੇਖਦੇ
0: ਮੁਹੱਬਤ ਨਾਲ ਪਿਆਰ ਨਾਲ ਆਪ ਸੇ ਨਾ ਇੱਕ ਇਤਰਾਜ਼ ਹੈ ਕਿ ਆਪ ਲੋਕ ਜੋ ਹੈ ਨਾ ਬੜੀ ਸਖਤ ਮિજાਜ ਕੀ ਹੋਤੇ ਜਿਵੇਂ ਡੰਡਾ ਪਕੜਾ ਹੁੰਦਾ ਹੈ ਆਪਨੇ ਹਰ ਵਕਤ
1: ਸਰਖ ਮિજાਜ ਨਹੀਂ ਅਸੀਂ ਬੜੀ ਮੁਹੱਬਤ ਵਾਲੇ ਆ ਤੁਸੀਂ ਲੋਕ ਸਖਤ ਹੋ
0: ਨਹੀਂ ਉਹ ਰੇਡੀਓ ਕੇ ਅਫੀਸ਼ੀਅਲ ਹੈ ਆਪ ਆਏ ਆ ਆਪ ਨੂੰ ਪਕੜ ਲਿਆ
1: ਵੇਖਣ ਦੇ ਆਸ ਮੈਨੂੰ ਖਾ ਜਾਏਗਾ
0: ਦੋ ਅੱਖਾਂ ਦੇਖਣੇ ਕੇ ਲਈ ਹੈ ਨਾ
1: ਪਿਆਰ ਨਾ ਵਿਖੀ ਦਾ
0: ਅੱਛਾ ਇੱਕ ਬਾਤ ਸੁਣੇ ਆਪ ਲੋਗੋ ਮੇਂ ਸਖਤੀ ਬਹੁਤ ਹੈ ਅਬ ਨਿਊ ਜਨਰੇਸ਼ਨ ਹੈ ਉਸਕੋ ਇੱਕ ਨਰਮੀ ਸੇ ਆਪ ਲੋਕ ਕਿਉਂ ਨਹੀਂ ਡੀਲ ਕਰਤੇ
1: ਤੁਸੀਂ ਸਾਡੇ ਕੋਲ ਬੈਠੋ ਕੋਈ ਸਾਡੀਆਂ ਗੱਲਾਂ ਸੁਣੋ ਕੋਈ ਚਾਰ ਸਾਡੀਆਂ ਸੁਣੋ ਕੋਈ ਸਾਡੇ ਤਜਰਬਾਤ ਤੋਂ ਸਿੱਖੋ ਸਾਡੀ ਜ਼ਿੰਦਗੀ ਦੀਆਂ ਇੰਨੀਆਂ ਲੰਮੀ ਜ਼ਿੰਦਗੀ ਤੇ ਇੰਨੇ ਤਜਰਬੇ
0: ਅੱਛਾ ਬਾਬਾ ਇੱਕ ਗੱਲ ਦੱਸੋ ਤੁਸੀਂ
1: ਬੰਦੇ ਹੀ ਨਹੀਂ ਕੋਲ ਤੁਹਾਡਾ ਮੋਬਾਈਲ ਤੇ ਡਿਜ਼ਾਈਨ ਛੱਡੇ ਤੇ ਸਾਡੇ ਕੋਲ ਬੈਠੋ
0: ਨਹੀਂ ਬਾਬਾ ਤੁਹਾਡੇ
1: ਮੋਬਾਈਲ ਦੀ ਜਾਨ ਹੀ ਛੱਡਦੇ
0: ਵਕਤ ਦੇ ਯਾਰ ਸਣ ਉਹ ਤੇ ਜ਼ਾਹਿਰ ਹੈ ਕੋਈ ਟਾਵੇਂ ਟਾਵੇਂ ਮੁੱਕ ਵੀ ਗਏ ਹੋਣਗੇ ਨਾ
1: ਨਹੀਂ ਬਾਬਾ ਯਾਰ ਹੈ ਨੇ
0: ਹੈ ਨੇ
1: ਹਾਂ ਹੈ ਨੇ
0: ਅੱਛਾ
1: ਮੁੱਕ ਵੀ ਗਏ ਨੇ ਮੈਂ ਕੋਈ
0: ਤੁਹਾਡੀ
1: ਸ਼ਾਦੀ
0: ਮਾਫੀ ਚਾਹਤਾ ਹੂੰ ਮੈਂ ਮਾਫੀ ਚਾਹਤਾ ਹੂੰ
1: ਤਮੀਜ਼ ਹੁੰਦੀ ਹੈ
0: ਮੈਂ ਬਿਲਕੁਲ ਮਾਫੀ ਚਾਹਤਾ ਹੂੰ ਆਪਸੇ ਅੱਛਾ ਮੁਝੇ ਬਤਾਏ ਕਿ ਆਪਕੀ ਸ਼ਾਦੀ ਮਰਜ਼ੀ ਸੇ ਹੋਈ ਥੀ ਯਾ ਫੈਮਿਲੀ ਅੰਡਰਸਟੈਂਡਿੰਗ ਯਾ ਕੋਈ
1: ਉਸਨੇ ਵੇਖਿਆ ਨਾ ਇਹ ਤੁਸੀਂ ਕਿੱਡੇ ਯਾਰ ਤੁਹਾਨੂੰ ਗੱਲ ਕਰਨ ਦੀ ਬਿਲਕੁਲ ਤਰੀਕਾ ਸਿੱਖ
0: ਬਾਬਾ ਮੈਂ ਬੜੇ
1: ਵੱਡਿਆਂ ਨਾਲ ਇੰਦੀ ਗੱਲਾਂ ਕਰੀ
0: ਸਵਾਲ ਪੁੱਛ ਰਹਾ ਹੂੰ ਆਪਸੇ
1: ਇਹ ਸਵਾਲ ਕਰਨ ਵਾਲੇ ਵੱਡਿਆਂ ਕੋ ਤੁਹਾਡੀ ਸ਼ਾਦੀ ਕੀ ਇੱਕ ਗੱਲ ਹੈ
0: ਕਿਸ ਤਰ੍ਹਾਂ ਕੀ ਬਾਤ ਕਰ ਰਹੇ ਆ ਆਪ ਲਾਈਵ ਜਾ ਰਹੇ ਆ ਇਸ
1: ਵਕਤ ਨਹੀਂ ਵੱਡਿਆਂ ਨਾਲ ਐਸਾ ਗੱਲ ਕਰੀ ਦੀ ਹੈ
0: ਨਹੀਂ ਮੈਂ ਅੱਗੇ ਆਪਕੀ ਸ਼ਾਦੀ
1: ਦੇ ਬਾਰੇ ਮੈਂ ਕੋ ਪੁੱਛੋ ਗੱਲ ਕਰਨ ਵਾਲੀ ਸਵਾਲ ਕਰਨ ਵਾਲੇ ਨੇ ਬਾਬਾ ਜੀ ਅਦਬ ਕਿਸ ਤਰ੍ਹਾਂ ਕਰੀਦਾ ਮੁਹੱਬਤ ਕਿਸ ਤਰ੍ਹਾਂ ਕਰੀਦੀ ਲੋਕਾਂ ਦਾ ਖਿਆਲ ਕਿਸ ਤਰ੍ਹਾਂ ਰੱਖੀਦਾ ਬਾਬਾ ਜੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਨੀ ਬਾਬਾ ਜੀ ਘਰ ਨੂੰ ਕਿਸ ਤਰ੍ਹਾਂ ਜੋੜ ਕੇ ਰੱਖਣਾ 14 ਹੋਈ ਇੱਕ ਗੱਲ ਹੀ ਆ
0: ਬਾਬਾ ਕਿਸ ਤਰ੍ਹਾਂ ਕੀ ਬਾਤ ਕਰ ਰਿਹਾ
1: ਮੈਂ ਚੱਲਿਆ ਮੈਨੂੰ ਭੇਜੋ ਬਈ ਇਧਰੋਂ ਆਇਆ ਕਿ ਮੁੰਡਾ ਯਾਰ ਕਿਥੋਂ ਆ ਗਿਆ ਨਾ ਸਵਾਲ
0: ਕਰ ਮੇਰੀ ਬਾਤ ਤੂੰ ਸੁਣੇ ਨਾ
1: ਮੇਰੀ ਗੱਲ ਸੁਣ
0: ਮੇਰੀ
1: ਬਾਬਿਆਂ ਕੋਲ ਬਹਿਣਾ ਤੇ ਉਹਨਾਂ ਕੋਲ ਪੁੱਛੀਦਾ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਾਰਨੀ
0: ਬਾਬਾ ਮੈਨੇ ਸ਼ਾਦੀ ਦਾ ਸਵਾਲ ਕੋ ਬੁਰਾ ਤੂੰ ਨਹੀਂ ਕੀਤਾ ਜ਼ਿੰਦਗੀ
1: ਤੇ ਖੁਸ਼ੀਆਂ ਕਿਸ ਤਰ੍ਹਾਂ ਲੈ ਕੇ
0: ਅਗਰ ਆਪਸੇ ਸ਼ਾਦੀ
1: ਨਹੀਂ ਕਿਸ ਤਰ੍ਹਾਂ ਹੋਈ ਇੱਕ ਗੱਲ
0: ਨਹੀਂ ਮੈਨੇ ਇਹ ਕਬ ਕੀ ਸ਼ਾਦੀ ਕੈਸੀ ਹੋਈ
1: ਸਾਡੇ ਲੋਕਾਂ ਸ਼ਾਦੀ ਕੈਸੀ
0: ਮੈਨੇ ਆਪਸੇ ਇਹ ਪੁੱਛਾ ਹੈ ਕਿ ਸ਼ਾਦੀ ਆਪਕੀ ਉਸ ਦੌਰ ਮੇਂ ਅਰੇਂਜ ਫੈਮਿਲੀ ਹੋਤੀ ਥੀ ਅਬ ਪੁੱਛਾ ਜਾਤਾ ਥਾ ਯਾ ਕਿ
1: ਸਾਡੀ ਸ਼ਾਦੀ ਸਾਡੇ ਅੰਮਾ ਅੱਬਾ ਨੇ ਕਰੀ ਸੀ ਬਸ
0: ਅੱਛਾ ਮਾਸ਼ਾਅੱਲਾ 14-15 ਬੱਚੇ ਹੈ ਆਪਕੇ ਠੀਕ ਹੈ ਮੈਨੇ ਜਹਾਂ ਮੇਰੀ ਮੁਝੇ ਖਬਰ ਹੈ ਕਿ ਆਪਣੇ ਮਾਸ਼ਾਅੱਲਾ ਕਸੀਰ ਤਾਦਾਦ ਮੇਂ ਆਪਕੀ ਔਲਾਦ
1: 15 ਹੋ ਗਏ 35 ਹੋ ਗਏ
0: ਨਹੀਂ ਨਹੀਂ ਮਤਲਬ ਆਪਨੇ ਜਿੰਨੇ ਹੈ ਉਤਨੇ ਹੀ ਰਹਿਣੇ ਹੈ ਨਾ ਮਤਲਬ ਆਪ ਤੋਂ ਇਹ ਅੱਛਾ ਬਾਬਾ ਮੈਂ ਆਖਰੀ ਸਵਾਲ ਕਰਤਾ ਹੂੰ ਫਿਰ ਫਰਹਾਨ ਖਾਨ ਨੇ ਵਾਪਸ ਵੀ ਆਉਣਾ ਹੈ ਔਰ ਮੈਂ ਉਨਕੀ ਜਗ੍ਹਾ ਪੇ ਆਪਕੋ ਬਿਠਾਇਆ ਇਹ ਵੀ ਇੱਕ ਬੜਾ ਗਲਤ ਕਾਮ ਹੋਇਆ ਉਨਸੇ ਪੁੱਛੇ ਬਗੈਰ
1: ਤੂੰ ਬਿਠਾਇਆ ਮੈਂ ਬੈਠੇ
0: ਨਹੀਂ ਨਹੀਂ
1: ਤੂੰ ਆਪਕੇ ਅੰਦਰ ਬਹਿ ਜਾ
0: ਧੱਕੇ ਨਾ ਬਹਿ ਗਿਓ ਆਕੇ
1: ਧੱਕੇ ਨਾਲ
0: ਬਹਿ ਗਿਓ ਤੁਸੀਂ ਕਹਿ ਜੀ
1: ਮੈਂ ਧੱਕਾ ਦਿੱਤਾ
0: ਨਹੀਂ ਨਹੀਂ ਮੈਂ ਕਹਿ ਰਹਾ ਹੂੰ ਕਿ ਆਪ ਖੁਦ ਬਖੁਦ ਬੈਠੇ ਹਾਂ ਅੱਛਾ ਇਹ ਬਤਾਏ ਕਿ ਫਰਹਾਨ ਸੇ ਆਪਕੀ ਸਲਾਮ ਦੁਆ ਕਿਆ ਹੈ
1: ਉਹ ਚੰਗਾ ਮੁੰਡਾ
0: ਆਪਕੇ ਮਹਿਮਾਨ ਆਏ ਥੇ ਅਸਲਾਮ ਅਲੈਕੁਮ ਫਰਹਾਨ
2: ਜੀ ਵਾਲੇਕੁਮ ਸਲਾਮ
0: ਫਰਹਾਨ ਕਿਨ ਕੋ ਲੈ ਕੇ ਆਏ ਥੇ ਆਪ ਬੜੇ ਸਖਤ ਮਿਜ਼ਾਜ ਹੈ ਯਾਰ ਬੜੀ ਤਬੀਅਤ ਕੇ ਕੜਵੇ ਹੈ ਯਾਰ
2: ਨਹੀਂ ਨਹੀਂ ਸਖਤ ਮਿਜ਼ਾਜ ਬਿਲਕੁਲ ਨਹੀਂ ਥੇ ਆਪਕੋ ਐਸਾ ਲਗਾ ਹੈ ਇੱਕ ਟਰੈਕ ਚਲਾਤੇ ਮੇਰੇ
0: ਖਿਆਲ ਟਰੈਕ ਚਲਾਏ ਲੇਕਿਨ ਲੇਕਿਨ ਮੇਰੀ ਬਾਤ ਸੁਣੇ
2: ਨਹੀਂ ਹੁੰਦੇ
0: ਅਸਲ ਉਨਕੋ ਉਨਕੋ ਕੁਝ ਪਾਣੀ ਵਗੈਰਾ ਪਿਲਾ
2: ਮੈਂ ਆਪਕੋ ਉਨਕੋ ਮੈਨੇ ਬਾਹਰ ਭੇਜ ਦਿਆ ਮੇਰੀ ਬਾਤ ਸੁਣੇ
0: ਹਾਂ ਹਾਂ
2: ਹਮੇ ਐਸਾ ਲਗਤਾ ਹੈ ਕਿ ਹਮਾਰੇ ਬਜ਼ੁਰਗ ਸਖਤ ਮਿਜ਼ਾਜ ਕੇ ਹੈ ہمیں ایسے لگتا ہے
0: لیکن یار وہ بڑے بڑے سخت ہیں یار
2: ہمیں نا ان کو سمجھنے کی ضرورت ہے
0: اچھا آپ ایسے کریں میں چاہتا ہوں کہ ایک ٹریک شامل کریں اور ہم ذرا ان سے ذرا آف ایئر بات کر لیں
2: بالکل ٹھیک ہے ایک ٹریک ہم شامل کریں گے اس کے بعد ہم لوٹ کے آئیں گے اور پھر ہمارے جو بزرگ اس ٹائم بٹ صاحب نے ان کو غصہ دلوا دیا ہے ان کو ذرا ٹھنڈا پانی پلاتے ہیں ان کا غصہ ختم کرتے ہیں بٹ صاحب جو میں ٹریک چلانے جا رہا ہوں نا یہ میرا سگنیچر ٹریک ہے یہ میں بہت اس پروگرام میں لازمی چلتا ہے اور اس کو آپ بھی سنیے گا میرے خیال میں آپ بھی پہلی دفعہ سن رہے ہیں اینڈ آپ بھی اس کو انجوائے کریں گے آپ بھی اپنا حال دل ضرور بیان کریں گے